ਵਲ ਛੰਗਤ ਜਿੰਬਲ ਵਲ ਦੇਖ ਅਨਹੋਤੇ ਪਖਿਮ ਦਲ ਤੀਮਾਨ ਲੋਸੋਗੀ ਤਗਾ ਤੇਵਾ ਹਮਵਾ ਅਰਗਾ ਕੀ ਖੁੰਗਮਿੰਗ ਸੇ ਇਨੂਗੀ ਹਿਲਸਨ ਦਲਦਾ ਲੂਬਗੀ ਮੁ ਤੀਮ ਬਲ ਵਲ ਤਾ ਅਸ਼ਿਸ਼ੀ ਤਗ ਮੰਗਚਲਾ ਖੁੰਗਮਿੰਗ ਜੁਗਨ ਉਹ ਤਰਾਸ਼ਕਰ ਸੋਤਵਾ ಮೊದಲುಗೆ ಹರ್ಮೇ ಛಕ್ ಹರಿತವಾರ ಮಿತ್ರ ಭಲ್ಲ ಹಲಾತ್ಯ ಹೂ ಖುಂಗಿಂದ ಓಸು ಛೇಯ.